ਨਿਯਮਤਾ ਇਨਸਾਨਾਂ ਦੇ ਜ਼ਰੀਏ ਦਿੰਦਾ ਹੈ। ਇਸ ਵਾਸਤੇ ਇਹਨਾਂ ਲੋਕਾਂ ਦੀ ਕਦਰ ਕਰਾਂ ਔਰ ਉਹਦਾ ਸ਼ੁਕਰੀਆ ਅਦਾ ਕਰਨਾ ਅਸਲ ਵਿੱਚ ਅੱਲਾਹ ਤਾਲਾ ਦੀ ਜ਼ਾਤ ਦਾ ਸ਼ੁਕਰ ਹੈ। ਅਸਾਂ ਤਾਂ ਕਦੇ ਕੋਈ ਅਹਿਸਾਨ ਕਰਿਆ ਤਾਂ ਉਸ ਵਾਸਤੇ ਸ਼ੁਕਰੀਏ ਨਾਲ ਨਾਲ ਨੇਕ ਦੁਆ ਦੇਵਾਂ, ਇਹ ਸਭ ਅੱਲਾਹ ਤਾਲਾ ਦੀ ਅਤਾ ਹੈ। ਤਸਾਮੀਨ ਆਓ ਪਹਿਲਾਂ ਸੁਣਦੇ ਹਾਂ ਗੁਲਾਮ ਹਸਨ ਤਬੱਸਮ ਦੀ ਆਵਾਜ਼ ਵਿੱਚ ਇੱਕ ਗੀਤ।

ਜਿਸ ਸਮੇਂ ਯੂਨਸ ਲਾਲਾਵੀ ਦੀ ਆਵਾਜ਼ ਵਿੱਚ ਸੁਣ ਰਿਹਾ ਸੀ ਉਹ ਸੁਣੇ ਜਿਹਾ ਗੀਤ, ਉਮੀਦ ਕਰ ਸੰਗੀਤ ਤੁਸੀਂ ਪਸੰਦ ਕੀਤਾ ਸੀ। ਸਮੇਂ ਅਸਤੇ ਜਿਹੜੇ ਕਾਰੋਬਾਰੀ ਹਜ਼ਰਾਤ ਆਪਣੇ ਕਾਰੋਬਾਰ ਕੋ ਵਾਧਾ ਦੇਣਾ ਚਾਹੁੰਦੇ ਨੇ, ਉਹ ਇਸ਼ਤਿਹਾਰ ਵਾਸਤੇ ਪਹਾੜੀ ਪ੍ਰੋਗਰਾਮ ਦੇ ਇੰਚਾਰਜ ਨਾਲ ਰਾਬਤਾ ਕਰ ਸਕਦੇ ਨੇ, ਜਿਸ ਨਾਲ ਉਹਦੇ ਕਾਰੋਬਾਰ ਕੋ ਕਾਫੀ ਸ਼ੋਹਰਤ ਦੀਆਂ ਬੁਲੰਦੀਆਂ ਹਾਸਿਲ ਹੋ ਸਕਦੀਆਂ ਨੇ। ਤੇ ਸਮੇਂ ਤੁਸੀਂ ਕੋ ਪ੍ਰੋਗਰਾਮ ਕਿਹੋ ਲੱਗਦਾ ਹੈ ਅਸੀਂ ਕੋ ਜ਼ਰੂਰ ਲਿਖੋ। ਤਸਾਮੀ ਮੇਰੇ ਸਟੂਡੀਓ ਕਰ ਇਸ਼ਾਰਾ ਕਰਦੀ ਹੈ ਜੇ ਪ੍ਰੋਗਰਾਮ ਦਾ ਵੇਲਾ ਇੱਥੇ ਮੁਕਦਾ ਤਾਂ ਕੱਲ੍ਹ 4 ਵਜੇ ਤੋਂ ਹੀ ਆਪਣੇ ਮੇਜ਼ਬਾਨ ਸ਼ਬੀਰ ਅਹਿਮਦ ਸ਼ਮਸ ਦਾ ਪ੍ਰੋਗਰਾਮ ਦੀ ਪ੍ਰੋਡਿਊਸਰ ਮਾਰੂਫ ਉਨ ਨਿਸਾ ਕੋ ਦੀ ਇਜਾਜ਼ਤ। ਅੱਲਾ ਬੇਲੇ।

0: ਬਾਰਿਸ਼ ਹੋ ਸਕਦੀ ਹੈ, ਜਦਕਿ ਕਈ ਜਗ੍ਹਾ ਉੱਤੇ ਤੇਜ਼ ਬਾਰਿਸ਼ ਨਾਲ ਸੈਲਾਬੀ ਰੇਲੇ ਵੀ ਆ ਸਕਦੇ ਹਨ। ਲੋਕਾਂ ਦੀ ਆਖੀ ਗਈ ਹੈ ਜੇ ਉਹ ਨਦੀ ਨਾਲਿਆਂ ਵਾਲੇ ਇਲਾਕਿਆਂ ਦੀ ਤਰਫ ਨਾ ਜੁਲਣ। ਜਣਿਆਂ ਦੀ ਕ੍ਰਿਕਟ ਵਿੱਚ ਭਾਰਤ ਔਰ ਇੰਗਲੈਂਡ ਦੇ ਵਿਚਕਾਰ ਦੂਆ T20 ਬੈਨੁਲ ਅਕੌਮੀ ਮੈਚ ਅੱਜ ਮਾਂਚੈਸਟਰ ਵਿੱਚ ਖੇਡੇ ਜੁਲ ਸੀ। ਭਾਰਤੀ ਵੇਲੇ ਦੇ ਮੁਤਾਬਿਕ ਇਹ ਮੈਚ ਨਮਾਸ਼ਾਂ ਕੋ 7 ਵਜੇ ਸ਼ੁਰੂ ਹੋ ਸੀ। ਆਖਰ ਤੇ ਖਾਸ ਖਾਸ ਖਬਰਾਂ ਇੱਕ ਵਾਰੀ ਫਿਰ ਸੁਣ ਕੇ ਨੋ। ਵਜ਼ੀਰ ਆਜ਼ਮ ਨਰਿੰਦਰ ਮੋਦੀ ਸੁਣ ਰਾਜਸਥਾਨ ਵਿੱਚ 1,00,000 ਕਰੋੜ ਰੁਪਏ ਲਾਗਤ ਵਾਲੇ ਪ੍ਰੋਜੈਕਟਾਂ ਕੋ ਕੀਤਾ ਕੌਮ ਦੇ ਨਾਂ ਵਕਫ। ਸਾਲਾਨਾ ਸ੍ਰੀ ਅਮਰਨਾਥ ਯਾਤਰਾ ਸੋਹਣੇ ਤਰੀਕੇ ਨਾਲ ਜਾਰੀ, 24,000 ਤੋਂ ਜ਼ਿਆਦਾ ਯਾਤਰੀਆਂ ਸੁਣਕੀ ਤੇ ਗੁਫਾ ਵਿੱਚ ਸ਼ਿਵਲਿੰਗਮ ਦੇ ਦਰਸ਼ਨ। ਮਰਕਜ਼ੀ ਸਰਕਾਰ ਸੁਣ ਸ੍ਰੀਨਗਰ ਹਵਾਈ ਅੱਡੇ ਉੱਤੇ ਰਨਵੇ ਕੋ ਬੰਦ ਕਰਨਾ ਥੀ ਮੁਤਲਿਕ ਮੁਜਵਜ਼ਾ ਮਨਸੂਬੇ ਕੋ ਮਨਸੂਖ ਕਰਨ ਦਾ ਕੀਤਾ ਫੈਸਲਾ, ਔਰ ਮਰਕਜ਼ੀ ਵਜ਼ਾਰਤ ਦਾਖਲਾ ਸੁਣ 23 ਨਫਰਾਂ ਕੋ UAPA ਦੇ ਤਹਿਤ ਦਹਿਸ਼ਤਗਰਦਾਂ ਦੀ ਫਿਰਿਸਤ ਵਿੱਚ ਕੀਤਾ ਸ਼ਾਮਲ। ਇਸ ਦੇ ਨਾਲ ਹੀ ਇਹ ਪਹਾੜੀ ਖਬਰਨਾਮਾ ਮੁੱਕ ਗਿਆ। ਆਕਾਸ਼ਵਾਣੀ ਦੇ ਸ੍ਰੀਨਗਰ ਸਟੇਸ਼ਨ 'ਤੇ ਅਗਲਾ ਖਬਰਨਾਮਾ 5:50 ਉੱਤੇ ਗੋਜਰੀ ਜ਼ਬਾਨ ਵਿੱਚ ਨਸ਼ਰ ਕੀਤਾ ਗਿਆ ਸੀ। ਦੇਵ ਇਜਾਜ਼ਤ, ਅੱਲਾ ਬੇਲੀ।
1: हमारी आवाज़ अब तक आकाशवाणी के श्रीनगर स्टेशन से पहुंच रही है। मीडियम वेव 268.81 मीटर और FM2 103.5 MHz पर। 4:30 हो रहे हैं। आइए अब सुनते हैं शीना प्रोग्राम।

0: ਤੇ ਪ੍ਰੋਜੈਕਟ ਹੈ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਕਿ ਜਿਸਮੇ ਮਦਰ ਬਲਾਕ ਵਗੈਰਾ ਲਾਂ, ਔਰ ਦੂਸਰਾ ਇੱਕ ਹੈ ਜਿਸਮੇ ਸਿਰਫ ਹਮ ਮਸ਼ੀਨ ਦੇ ਰਹੇ ਹਾਂ, ਕਿਉਂਕਿ ਲੇਬਰ ਬਹੁਤ ਮਹਿੰਗੀ ਹੈ। ਲੇਬਰ ਮਾ ਅਗਰ ਹਮ ਕੰਮ ਕਰਾਂਗੇ ਤਾਂ ਮੁਸ਼ਕਿਲ ਹੋ ਜਾਏ ਕਿ ਕਿਸਾਨ ਇਤਨੋ ਲੇਬਰ ਲਾ ਕੇ ਉਸਨੂੰ ਆਊਟਪੁੱਟ ਇਤਨੋ ਨਹੀਂ ਮਿਲਤਾ, ਉਸਨੂੰ ਫਾਇਦਾ ਇਤਨੋ ਨਹੀਂ ਮਿਲਤਾ। ਅਗਰ ਉਸੇ ਕਿ ਬਨਿਸਬਤ ਹਮ ਉਸਨੂੰ ਮੁਖਤਲਿਫ ਕਿਸਮ ਦਾ ਔਜ਼ਾਰ ਦੇ ਦਿਆਂਗਾ, ਮਸ਼ੀਨ ਦੇ ਜ਼ਰੀਏ ਉਹ ਕੰਮ ਕਰੇ, ਉਹ ਹਮਨੇ ਪਹਿਲਾਂ ਰੱਖਾਂ ਤਾਂ ਦਾਨ ਤੇ, ਹੁਣ ਦਾਨ ਦਾ ਬਜਾਏ ਹਮ ਅਗਰ ਟਰੈਕਟਰ ਯੂਜ ਕਰਾਂਗਾ ਤਾਂ ਟੇਲਰ ਯੂਜ ਕਰਾਂਗਾ ਤਾਂ ਕੰਮ ਵਕਤ ਵੀ ਲੱਗਿਆ ਉਹ, ਔਰ ਇਕਨੋਮਿਕਲ ਵੀ ਰਹੇ, ਉਹ ਫਾਇਦੇਮੰਦ ਹੈ। ਇਸੇ ਤਰੀਕੇ ਨਾਲ ਔਰ ਜਿਹੜਾ ਵੀ ਔਜ਼ਾਰ ਉਹਨਾਂ ਨੂੰ ਜ਼ਰੂਰਤ ਨਹੀਂ, ਵੀ ਸਾਰਾ ਹਥਿਆਰ ਦਿੱਤਾ ਜਾਏ ਤਾਂ ਉਸ ਵਾਸਤੇ ਵੀ P9 ਇੱਕ ਪ੍ਰੋਜੈਕਟ ਮਾਰੇ ਕੋਲ ਹੈ। ਇਸੇ ਤਰੀਕੇ ਨਾਲ ਪਾਣੀ ਦੀ ਜ਼ਰੂਰਤ ਹੈ ਤਾਂ P15 ਇੱਕ ਪ੍ਰੋਜੈਕਟ ਹੈ, ਔਰ ਜਿਸਮਾਂ ਪਾਣੀ ਪੂਰਾ ਇੰਤਜ਼ਾਮ ਕੀਤਾ ਗਿਆ ਕਿ ਤਾਂ ਕਿ ਵੇ ਕਿਸੇ ਜਗ੍ਹਾ ਵੀ ਪਾਣੀ ਜ਼ਰੂਰਤ ਹੈ ਤਾਂ ਬੋਰਵੈਲ ਦਿੱਤੋ ਜਾਏ, ਉਸਨਾਂ ਕੋਲ ਪਾਣ ਬਾਵਲੀ ਸ਼ਾਵਲੀ ਬਣਾ ਦਿੱਤੀ ਜਾਏ, ਕੁਛ ਵੀ ਹੈ ਜੋ ਪਾਣੀ ਦੀ ਜ਼ਰੂਰਤ ਹੈ ਉਹ ਸਾਰੀ ਦਿੱਤੀ ਜਾਏ। ਡ੍ਰਿਪ ਇਰੀਗੇਸ਼ਨ ਕੋ ਵਾਸਤੇ PDMC ਇੱਕ ਸਕੀਮ ਹੈ ਮਾਰੀ ਕਿ ਪਾਣੀ ਨੂੰ ਸਹੀ ਇਸਤੇਮਾਲ ਔਰ ਬਿਲਕੁਲ ਸਹੀ ਜਗ੍ਹਾ ਪਰ ਇਸਤੇਮਾਲ ਹੈ ਔਰ ਥੋੜ੍ਹਾ ਲੱਗਿਆ ਤਾਂ ਕਿ ਪਾਣੀ ਉਸ ਡ੍ਰਿਪ ਇਰੀਗੇਸ਼ਨ ਕੋ ਹੈ ਉਸੇ ਵਿੱਚ ਹੈ PDMC ਮਾ ਇੰਤਜ਼ਾਮ ਕੀਤਾ ਗਿਆ। ਕੋਈ ਪੁਰਾਣੀ ਥਾਰੋ ਟੈਂਕ ਬਣੇ ਹੋਏ ਖਰਾਬ ਹੋ ਜਾਏ, ਉਸਨੂੰ ਰਿਪੇਅਰ ਕਰਨ ਉਹ ਸਿਸਟਮ ਹੈ। ਤਾਂ ਯਾਨੀ ਕਹਿਣ ਦਾ ਮਤਲਬ ਇਹ ਕਿ ਡਿਪਾਰਟਮੈਂਟ ਕੋਲ ਹਰ ਤਰ੍ਹਾਂ ਦੀ ਪ੍ਰੋਬਲਮ ਦਾ ਸਲੂਸ਼ਨ ਹੈ। ਲੇਕਿਨ ਫਰਕ ਕੀ ਲੱਗਿਆ ਕਿ ਜਿਹੜਾ ਫਾਰਮਰ ਹੈ, ਕਿਸਾਨ ਜਿਹੜਾ ਹੈ, ਉਹ ਮਹਿਕਮੇ ਨਾਲ ਜੁੜ ਨਹੀਂ ਰਿਹਾ, ਜਾਂ ਮਹਿਕਮਾ ਜੋ ਦੱਸ ਰਿਹਾ ਉਸ ਚੀਜ਼ ਨਾਲ ਅਡਾਪਟ ਨਹੀਂ ਕਰ ਰਿਹਾ, ਬਿਲਖਸੂਸ ਟ੍ਰਾਈਬਲ ਲੋਕ ਜਿਹੜਾ ਹੈ ਵੀ ਅਡਾਪਟ ਨਹੀਂ ਕਰ ਰਿਹਾ, ਜਿਸ ਵਜ੍ਹਾ ਤੋਂ ਅੱਜ ਵੀ ਉਨਗੀ ਮਾਲੀ ਹਾਲਤ ਹੈ ਜਿਹੜੀ ਕਮਜ਼ੋਰ ਹੈ। ਅਗਰ ਇਹ ਮਾਰਾ ਲੋਕ ਬਾਗਬਾਨੀ ਕਰੇਗਾ ਵੀ ਉਹਨਾਂ ਨੂੰ ਮੋਬਾਈਲ ਵੀ ਆਉਣ ਦੀ ਜ਼ਰੂਰਤ ਨਹੀਂ, ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਆਉਣ ਦੀ ਜ਼ਰੂਰਤ ਨਹੀਂ ਪੈਣੀ, ਵੇ ਇੱਕ ਜਗ੍ਹਾ ਰਾਇਸ਼ ਪਜ਼ੀਰ ਹੋ ਜਾਏਗਾ ਕਿਉਂਕਿ ਉਹਨਾਂ ਨੇ ਬਾਗ ਲਾਇਆ। ਹੁਣ ਪੁੰਛ ਮਾਂ ਪਿਛਲੇ ਦਿਨਾਂ ਮੈਂ ਇੱਕ ਟੂਰ ਕੀਤਾ ਅਤੇ ਇੱਕ ਬੱਕਰਵਾਲ ਉਸ ਇਲਾਕਾ ਦਾ ਰਹਿਣ ਵਾਲਾ ਥਾ, ਉਹਨਾਂ ਨਾਲ ਮੇਰੀ ਗੱਲ ਹੋਈ, ਵੀ ਕਹਿੰਦਾ ਜੀ ਆਮ ਕਸ਼ਮੀਰ ਜਾਵਾਂ ਥਾ ਪਾਰ ਮੰਨਣ ਲਈ, ਲੇਕਿਨ ਜਿਸ ਦਿਨ ਮੈਂ ਬਾਗ ਲਾ ਛੱਡਿਆ ਉਸ ਤੋਂ ਬਾਅਦ ਉਹ ਕਸ਼ਮੀਰ ਨਹੀਂ ਜਾਤਾ। ਔਰ ਮੈਨੂੰ ਅੱਲਾ ਸ਼ੁਕਰ ਹੈ ਕਿ ਮੈਨੇ ਬੱਚਾ ਵੀ ਹੁਣ ਪੜ੍ਹਾਉਣਾ ਸ਼ੁਰੂ ਕਰ ਲਿਆ, ਕਿਉਂਕਿ ਉਹ ਇੱਕ ਜਗ੍ਹਾ ਰਹਿਣ ਮੈਂ ਪਸੰਦ ਕਰ ਲਈ, ਉਹ ਬਾਗਬਾਨੀ ਵਜ੍ਹਾ ਤੋਂ ਮੈਨੂੰ ਰਹਿਣਾ ਪਿਓ, ਤਾਂ ਉਹ ਅੱਜ ਇਸੇ ਜਗ੍ਹਾ ਰਹਿਣ ਲਓ, ਔਰ ਇੱਥੇ ਹੁਣ ਮੇਰਾ ਬੱਚਾ ਵੀ ਪੜ ਗਿਆ ਔਰ ਮੇਰਾ ਬਾਗ ਵੀ ਤੁਹਾਨੂੰ ਦੇਖ ਲਿਓ ਕਿੰਨਾ ਅੱਛਾ ਮੈਨੂੰ ਫਲ ਦੇ ਰਿਹਾ। ਜਿਸ ਵੇਲੇ ਮਾਰਾ ਲੋਕ ਇਸ ਤਰ੍ਹਾਂ ਕੀ ਬਿਜ਼ਨਸ ਕਰੇਗਾ, ਬਾਗਬਾਨੀ ਕਰਨ ਲੇਗਾ, ਅੱਛੀ ਅਸੈਟ ਆਪਣੀ ਅੱਛਾ ਅੱਛਾ ਆਪਣੀ ਉਹ ਚੀਜ਼ ਤਿਆਰ ਕਰ ਲੇਗਾ ਆਪਣਾ ਜ਼ਮੀਨ ਜਾਂ ਵਿੱਚ, ਤਾਂ ਉਹਨਾਂ ਨੂੰ ਮੂਵ ਆਉਣ ਦੀ ਜ਼ਰੂਰਤ ਹੀ ਨਹੀਂ ਪੈਣੀ। ਔਰ ਉਹ ਪੇਟ ਵਿੱਚ ਜੇ ਰੱਖੀ ਹੋਈ ਪੁਰਾਣੀ ਨਸਲ ਕੀ, ਉਹਨਾਂ ਵਿੱਚੋਂ ਇਨਕਮ ਤਾਂ ਕੁਝ ਹੋਤੀ ਨਹੀਂ। ਜੰਮੂ ਤਾਂ ਸ਼੍ਰੀਨਗਰ ਇੱਕ ਚੱਕਰ ਲੱਗ ਜਾ, 2 ਮਹੀਨੇ ਜਾਣ ਮੈਂ ਲੱਗ ਜਾਏ, 2 ਆਉਣ ਮੈਂ ਲੱਗ ਜਾਏ, ਔਰ ਵਕਤ ਬਰਬਾਦ ਹੈ, ਔਰ ਬੱਚਿਆਂ ਮੈਂ ਉਹਨਾਂ ਨੂੰ ਪੜ੍ਹਾ ਨਹੀਂ ਸਕਦਾ, ਉਹਨਾਂ ਨੂੰ ਵੀ ਫੈਸਿਲਿਟੀ ਨਹੀਂ ਦੇ ਸਕਦਾ। ਔਰ ਜੋ ਕਦ ਤੱਕ ਉਹ ਸਿਸਟਮ ਚੱਲਾ, ਜਦ ਤੱਕ ਆਮ ਲੋਕ ਇਸ ਪਰ ਗੌਰ ਨਹੀਂ ਕਰਨਗਾ ਤਾਂ ਤਦ ਤੱਕ ਬਦਲਾਵ ਨਹੀਂ ਪਾਸੀਬਲ। ਔਰ ਉਸ ਵਾਸਤੇ ਸਭ ਤੋਂ ਬੜੀ ਗੱਲ ਇਹ ਹੈ ਕਿ ਆਮਨਾ ਇੱਕ ਐਦ ਕਰ ਲੈਣਾ ਹੈ ਕਿ ਮੈਂ ਆਪਣੀ ਜ਼ਮੀਨ ਜਿਹੜੀ ਮੇਰੇ ਕੋਲ ਇੱਕ ਕਨਾਲ ਜਾਂ 2 ਕਨਾਲ ਹੈ, ਇੱਕ ਕਨਾਲ ਘੱਟ ਤੋਂ ਘੱਟ ਹੋਣੀ ਚਾਹੀਏ, ਉਸਮੇ ਵੀ ਬਾਗਬਾਨੀ ਕਰਾਈ ਜਾ ਸਕੇ, ਚਾਹੇ ਜੰਮੂ ਹੈ ਜਾਂ ਕਸ਼ਮੀਰ ਹੈ। ਔਰ ਜ਼ਿਆਦਾ ਜ਼ਿਆਦਾ 40 ਕਨਾਲ ਤੱਕ ਹਮ ਸਬਸਿਡੀ ਦਿਆਂਗਾ, ਔਰ ਉਸਨੂੰ ਵੀ ਅਗਰ ਆਪਣਾ ਬਾਗ ਡਿਵੈਲਪ ਕਰੇਗਾ, ਮੇਰਾ ਖਿਆਲ ਹੈ ਇਸ ਨਾਲ ਉਨੀ ਕਾਫੀ ਹੌਸਲਾ ਅਫਜ਼ਾਈ ਹੋ ਜਾਏਗੀ। ਔਰ ਆਉਣ ਵਾਲਾ ਵਕਤ ਮਾ ਮਾਰਾ ਲੋਕ ਮਿਹਨਤੀ ਔਰ ਵੇ ਜ਼ਿਆਦਾ ਅਮੀਰ ਹੋਵੇਗਾ, ਕਿਉਂਕਿ ਉਹਨਾਂ ਕੋਲ ਵੇ ਲੋਕਾਂ ਨੂੰ ਜਾ ਕੇ ਮਜ਼ਦੂਰੀ ਕਰੇ, ਉਹਨਾਂ ਨੂੰ ਜਿਸ ਆਪਣਾ ਬਾਗ ਵਿਆਹੋ ਤਾਂ ਵੇ ਖੁਦ ਆਪਣਾ ਕੰਮ ਕਰੇਗਾ, ਉਹਨਾਂ ਨਾਲ ਵੀ ਆਪਣਾ ਬੱਚਾ ਵੀ ਪਾ ਲੇਗਾ, ਬਲਕਿ ਉਹ ਵੇਚੇਗਾ ਵੀ ਫਰੂਟ ਔਰ ਅੱਛੀ ਇਨਕਮ ਲੇਗਾ। ਮਿਹਨਤ ਤਾਂ ਇਹ ਲੋਕ ਕਰ ਰਹੇ, ਮੈਨ ਪਾਵਰ ਤਾਂ ਨਹੀਂ ਹੈ, ਤਾਂ ਇੰਨਾ ਜ਼ਿਆਦਾ ਫਾਇਦਾ ਹੋ ਸਕੇ। ਸਿਰਫ ਵਕਤ ਕੀ ਜ਼ਰੂਰਤ ਹੈ ਕਿ ਇੱਕ ਤਬਦੀਲੀ ਆਣਨੀ ਹੈ ਕਿ ਟੈਕਨੋਲੋਜੀ ਨੇ ਸਮਝਣਾ ਹੈ, ਮਹਿਕਮੇ ਨਾਲ ਰੁਝਾਨ ਰੱਖਣਾ ਹੈ, ਔਰ ਉਹਨਾਂ ਕੋਲੋਂ ਸਬਸਿਡੀ ਕੰਪੋਨੈਂਟ ਜਿਹੜਾ ਉਹਨਾਂ ਵਾਸਤੇ ਰੱਖੇ ਗਿਆ ਉਹ ਲਿਓ ਜਾ ਸਕੇ, ਮਾਲੀ ਮਦਦ ਹੋ ਸਕੇ ਉਹਨਗੀ, ਔਰ ਉਸਕੇ ਨਾਲ ਨਾਲ ਅਗਰ ਫਿਰ ਵੀ ਕਿਸੇ ਜਗ੍ਹਾ ਜ਼ਰੂਰਤ ਪੈਗੀ ਤਾਂ ਮਹਿਕਮੋ ਔਰ ਉਹ ਵਾਸਤੇ ਆਗਿਆ ਫਿਰ ਬਹੁਤ ਸਾਰੀ ਜੋ ਉਸਕੇ ਨਾਲ ਤਾਲਕ ਰੱਖਣ ਵਾਲੀ ਸਕੀਮ ਹੈ ਵੇ ਵੀ ਦਿੱਤੀ ਜਾਏਗੀ, ਔਰ ਮੈਨੂੰ ਲੱਗਿਆ ਕਿ ਉਹ ਕਾਫੀ ਹੱਦ ਤੱਕ ਫਾਇਦੇਮੰਦ ਰਹੋ।
1: ਗੁਲਸ਼ਨ ਚੌਧਰੀ ਸਾਹਿਬ ਬਹਿਸੀਅਤ ਡਾਇਰੈਕਟਰ ਤਮਣੇ, ਇਹ ਤੋਂ ਫਾਇਦਾ ਹੋਵੇ ਨਾ ਕਿ ਜਦ ਬੰਦੋ ਬੜਾ ਅਹੁਦਾ ਪਰ ਚਲੇ ਜਾਏ ਗੱਲ ਵੀ ਵਸੀ ਹੋ ਜਾਏ। ਪ੍ਰੋਗਰਾਮ ਕਾ ਇਸ ਸ਼ੁਰੂ ਮੈਂ ਹਮ ਨਾਥ ਸ਼ਰੀਫ ਸੁਣ ਲਿਆ ਮੁਹੰਮਦ ਇਕਬਾਲ ਮਲੰਗਾਮੀ ਕੀ ਆਵਾਜ਼ ਮਾ, ਫਿਰ ਗੱਲਬਾਤ ਕੋ ਸਿਲਸਿਲਾ ਅੱਗੇ ਜਾਰੀ ਰਹੇਗਾ।